0: ਇੱਕ ਬੈਕ ਦੇ ਇੱਕ ਬੈਕ ਦੇ ਰਾਣੀ ਹੋਲੀ ਔਰ ਪ੍ਰੇਮ ਵੱਡ ਜਾਗਾ
1: ਤੜਕੇ ਆਵੇ ਹੈ ਬੜ ਜਾ ਰੇ ਤੂੰ ਰਾਜ ਛੋੜ ਉੜ ਜਾਗਾ
0: ਦੱਖ ਲਾ ਕੇ ਤੋਪ ਫੂਕ ਜੂੰਗਾ ਦੜੇ ਬੱਦਲ ਜੋ ਚੜ ਜਾਗਾ